0: ਨਿਯਮ ਕਰਨ ਰਾਖੀ ਜੇ ਰੱਖੇ ਰਾਖੀ ਤਥਾ ਇੱਕ ਕੇਂਦਰ ਤੇ ਰਾਖੀ ਬੀਜੀ ਵਸੇ ਉਪਚਾਰ ਕੇ ਜਿਠਾ
1: ਐਸਾ ਦਬ ਕੇ ਬਿਨਾ ਵੀ ਮੁਕਨ ਕੇ ਬਿਨਾ ਪੇਸ਼ਾਨ ਪੀਜੇ ਰੱਖੇ ਰਾਖੀ ਤਥਾ ਇੱਕ ਉਪਚਾਰ ਤੇ ਰਾਖੀ ਸੇ ਸਫਲ ਉਪਚਾਰ ਕਰ ਜੇ
0: ਸੋ ਵਿਸ਼ੇ ਘੰਟਾ ਇੱਕ ਕੇਂਦਰ ਸਭ ਵਿਵਸਥਾ ਕੇ ਜਿਵਾ ਮਸਾ ਦੇ ਨਾਗੀ ਇੱਕ ਕਰ ਮਹਿਲਾ ਅੰਨਾਤ ਪਾਲ ਬਾਲਿਕਾ ਆਪਾਂ ਬਚੇ ਸਨਾਗੀ ਉਪਰ ਕੁਲ ਸੇਵਾ ਮ 10% ਛੁੱਟ ਕੇ ਵਿਵਸਥਾ ਕੇ ਜਿਵਾ ਕੋਸ਼ੀ ਦੇ ਹਸਪਤਾਲ ਪ੍ਰਾਰੀ ਅਸਕਰੀ ਸਾਖਾ 5 ਅਸਕਰੀ ਭਰਦਿਆ ਪੁਰਾਣ
1: ਸੰਪਰਕ ਫੋਨ ਨੰਬਰ 084-4-00-194 ਓ 084-4-00-210 ਸੰਗੀਤ ਫੋਨ ਨੰਬਰ